ਜੀ ਸਜਣੋ, ਗੱਲ ਥੀਂਦੀ ਪਈ ਹੈ ਵਰਤਾਵੇ ਦੀ, ਤਾਂ ਪਹਿਲੇ ਜ਼ਮਾਨੇ ਦਾ ਜਰਾ ਯਾਨੀ ਕਿ ਗੁਜ਼ਰੋ ਜ਼ਮਾਨਾ, ਬਾਬੇ ਸਹੀ ਹੋਣ ਦਾ ਜਰਾ ਵੇਲਾ ਆਈ, ਉਹ ਵੇਲੇ ਲੋਕ ਹਿੱਕ ਬਹਿ ਦੇ ਨਾਲ ਕਿਵੇਂ ਵਰਤਾਓ ਕਰਦੇ ਹਨ, ਕਿਵੇਂ ਹਿੱਕ ਬਹਿ ਦੇ ਨਾਲ ਵਕਤ ਗੁਜ਼ਰਦੇ ਹਨ, ਹਿੱਕ ਬਹਿ ਦੇ ਨਾਲ ਉਹਨਾਂ ਦਾ ਵਰਤਾਵਾ ਕਿਵੇਂ ਹੁੰਦਾ ਹੈ, ਅੱਜ ਅਸੀਂ ਇਹ ਮੌਜੂਦ ਉੱਤੇ ਗੱਲ ਕਰਨੀ ਹੈ। ਸਜਣੋ, ਅਗਰ ਤੁਸੀਂ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਥੀ ਹੋਣਾ ਚਾਹੁੰਦੇ ਹੋਵੇ, ਅੱਜ ਦੇ ਉਨਵਾਨ ਵਰਤਾਵੇ ਦੇ ਉੱਤੇ ਅਗਰ ਤੁਸੀਂ ਵੀ ਆਪਣੇ ਲਵ ਕੋ ਹਲਾਉਣਾ ਚਾਹੁੰਦੇ ਹੋ, ਹੁਣ ਤਾਂ ਕੋਲੋਂ ਕੋਈ ਸੋਹਣੀਆਂ ਫੁੱਲ ਜਰਾ ਹੈ ਅਸਹਿਰੇ ਤੋਂ ਨਹੀਂ ਪਹੁੰਚਾਉਣਾ ਚਾਹੁੰਦੇ ਹੋ, ਤਾਂ ਸਜਣੋ ਵੱਲ ਅਸਹਿਰੇ ਨੰਬਰ ਨੋਟ ਕਰ ਗਏ। ਸੋ ਸਟੂਡੀਓ ਦਾ ਨੰਬਰ ਹੈ 09963511488। ਇਹ ਨੰਬਰ ਤੇ ਕਾਲ ਕਰੇ ਸੋ ਤੁਹਾਡਾ ਹਰਜੇ ਮੁਹੰਮਦ ਆਦਿਲ ਸਿਆਲ ਤੁਹਾਡੀ ਕਾਲ ਗਿਣਸੀ ਤੁਹਾਡੇ ਨਾਲ ਵਰਤਾਵੇ ਦੇ ਉੱਤੇ ਗੱਲ ਮੁਹਾੜ ਕਰੇ ਸੋ। ਤੇ ਸਜਣੋ, ਅਗਰ ਤੁਸਾਂ ਅਸਾਂ ਕੋ ਸੋਸ਼ਲ ਮੀਡੀਆ ਫੇਸਬੁੱਕ ਦੇ ਉੱਤੇ ਇੰਟਮ ਦੁਨੀਆਂ ਦੇ ਕੈਂ ਕੋਨੇ ਚ ਵੀ ਅਸਾਂ ਕੋ ਦੇਦੇ ਪੈਵੇ, ਸੁਣਦੇ ਪੈਵੇ, ਚਾਹੇ ਖੈਬਰ ਪਖਤੂਨਖਵਾ ਹੈ, ਵਜ਼ੀਰਿਸਤਾਨ ਹੈ, ਟਾਂਗ ਡੇਰਸਮੈ ਖਾਨ, ਸਰਾਇਕਿਸਤਾਨ ਪੱਟੀ ਦੇ ਇਲਾਕੇ, ਡੇਰਾ ਗਾਜ਼ੀ ਖਾਨ ਲਈਆ, ਬਹਾਵਲਪੁਰ, ਮੁਲਤਾਨ ਕਿ ਨਹੀਂ ਵੀ ਅਗਰ ਬੈਠੇ ਹੋਏ, ਜਾਂ ਪੰਜਾਬ, ਸਿੰਧ, ਬਲੋਚਿਸਤਾਨ, ਆਲ ਪਾਕਿਸਤਾਨ, ਜਾਂ ਮੁਲਕ ਤੋਂ ਬਾਹਰ ਸਾਕੂ ਦੇਦੇ ਤੇ ਸੁਣਦੇ ਬੈਠੇ ਹੀ ਵੇ, ਤੇ ਸਜਣੋ ਕਾਮੈਂਟ ਬਾਕਸ ਵਾਲੀ ਪੱਟੀ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਦਾ ਇਜ਼ਹਾਰ ਕਰ ਸਕਦੇ ਹੀ ਵੇ। ਯਾ ਵੱਲ ਅਗਰ ਤੁਸੀਂ ਮੈਸੇਜ ਕਰਨਾ ਚਾਹੁੰਦੇ ਵੇ ਤਾਂ ਆਪਣੇ ਮੋਬਾਈਲ ਦੇ ਵਿੱਚ RAT ਲਿਖੋ, ਸਪੇਸ ਦੇਸੋ, ਆਪਣਾ ਸੋਹਣਾ ਸੋਹਣਾ ਨਾਂ, ਆਪਣੇ ਸੋਹਣੇ ਸੋਹਣੇ ਵਸੂੰ ਦਾ, ਆਪਣੀ ਵਸਬੇ ਦਾ, ਆਪਣੇ ਮੁਹੱਲੇ ਦਾ, ਆਪਣੇ ਇਲਾਕੇ ਦਾ ਨਾਂ, ਤੇ ਸਾਕੂ ਆਪਣਾ ਪੈਗਾਮ 8583 ਦੇ ਉੱਤੇ ਸੈਂਡ ਕਰ ਛੋੜੇ ਸੋ। ਜੀ ਸਜਣੋ, ਗੱਲ ਥੀਂਦੀ ਪਈ ਹੈ ਵਰਤਾਵੇ ਦੀ, ਤਾਂ ਪਹਿਲੇ ਜ਼ਮਾਨੇ ਦੇ ਵਿੱਚ ਵਰਤਾਵਾ ਜਿਹੜਾ ਹੁੰਦਾ ਹੈ ਅੱਗ ਦਿਨ ਕੇ ਉਹ ਬੜਾ ਅੱਛਾ ਹੁੰਦਾ ਹੈ, ਅੱਜ ਦੇ ਦੌਰ ਦੇ ਵਿੱਚ ਥੋੜ੍ਹਾ ਜਿਹੜਾ ਵਰਤਾਵੇ ਦੇ ਵਿੱਚ ਤਬਦੀਲੀ ਆਉਂਦੀ ਪਈ ਹੈ। ਗੱਲ ਕਰੇ ਸੂ ਕਿ ਪਹਿਲੇ ਜ਼ਮਾਨੇ ਦਾ ਵਰਤਾਵਾ ਕਿਵੇਂ ਹੈ, ਹੁਣ ਦਾ ਕਿਵੇਂ ਹੈ, ਪਹਿਲੇ ਜ਼ਮਾਨੇ ਲੋਕ ਹਿੱਕ ਬਹਿ ਦੇ ਨਾਲ ਕਿਵੇਂ ਤਾਲੁਕ ਨਿਭਾਉਂਦੇ ਹਨ, ਅੱਜ ਕੱਲ੍ਹ ਕਿਵੇਂ ਤਾਲੁਕ ਨਿਭਦਾ ਪਿਆ ਹੈ। ਤੇ ਸਜਣੋ, ਥੋੜ੍ਹੀ ਹੀ ਦੇਰ ਦੇ ਵਿੱਚ ਅਸਾਰਾ PTCL ਨੰਬਰ ਵੀ ਆਨ ਥੀ ਵੈਸੀ, ਤੁਸੀਂ ਵੀ ਆਪਣੀ ਰਾਏ ਦਾ ਇਜ਼ਹਾਰ ਕਰ ਸਕਸੋ। ਸਜਣੋ, ਪਹਿਲੇ ਜ਼ਮਾਨੇ ਦੇ ਵਿੱਚ ਜਿਹੜਾ ਹੈ ਨਿੱਕੀਆਂ ਨਿੱਕੀਆਂ ਕੰਧੀਆਂ ਹੁੰਦੇ ਹਨ, ਤੇ ਉਹ ਵੀ ਜਿਹੜਾ ਹੈ ਮਿੱਟੀ ਦੇ ਬਣੇ ਹੁੰਦੇ ਹਨ, ਉਹਨਾਂ ਕੋ ਰਲ ਕੇ ਲੇਪਾ ਕੀਤਾ ਜਾਂਦਾ ਹੈ। ਤਕਰੀਬਨ ਲੇਪਾ ਜਿਹੜਾ ਹੁੰਦਾ ਹੈ ਉਹ ਸਾਡੇ ਘਰਾਂ ਦੇ ਮਾਵਾਂ ਬਹਿਣੀਆਂ ਕਰਦੇ ਹਨ, ਤੇ ਉਹਦੇ ਉੱਤੇ ਵੱਲ ਮਿੱਟੀ ਦੇ ਨਾਲ ਜਿਹੜਾ ਹੈ ਫੁੱਲ ਬੂਟੇ ਬਣਾਉਂਦੇ ਹਨ। ਵੱਧ ਉਹਨਾਂ ਕੋਲ ਜਿਹੜਾ ਹੈ ਦੇਸੀ ਰੰਗਾਂ ਦੇ ਨਾਲ ਉਹਨਾਂ ਫੁੱਲ ਤੇ ਬੂਟਾਂ ਦੇ ਵਿੱਚ ਰੰਗ ਭਰਿਆ ਰਹਿੰਦਾ ਹੈ। ਵਿਹੜੇ ਕੋ ਵੀ ਚੋਪਾ ਰੀਤਾ ਵਹਿੰਦਾ ਹੈ। ਸਜਣੋ, ਜਿਹੜੇ ਵੇਲੇ ਬੰਦਾ ਵਿਹੜੇ ਦੇ ਵਿੱਚ ਹਵੇਲੀ 'ਚ ਵੜਦਾ ਹੈ ਤੇ ਮਿੱਟੀ ਦੀ ਬਿਹਤਰੀਨ ਖੁਸ਼ਬੂ ਜਿਹੜੀ ਹੈ ਹਾਸਿਲ ਥੀਂਦੀ ਹੈ, ਉਹਦੇ ਬਾਅਦ ਦੀਵਾਰਾਂ ਦੇ ਉੱਤੇ ਇਰਦ ਗਿਰਦ ਜਿਹੜਾ ਖੂਬਸੂਰਤ ਮੰਜ਼ਰ ਨਜ਼ਰ ਆਉਂਦਾ ਹੈ, ਖੂਬਸੂਰਤ ਫੁੱਲ ਬੂਟੇ ਨਜ਼ਰ ਆਉਂਦੇ ਹਨ, ਤੇ ਚੁੱਲ੍ਹਾ ਜਿਹੜਾ ਹੈ ਸਹੀ ਜੈਕੂ ਅਸਾਂ ਕਿਚਨ ਆਖਦੇ ਹਾਂ, ਉਹ ਜਿਹੜਾ ਇੱਕ ਛੋਟਾ ਜਿਹੜਾ ਇੱਕ ਵਿਹੜੇ ਦੇ ਵਿੱਚ ਹੁੰਦਾ ਹੈ, ਉਹਦੀ ਕਿਆ ਖੂਬਸੂਰਤ ਲੋਕੇਸ਼ਨ ਆਉਂਦੀ ਹੈ, ਉਹਦੀ ਕਿਆ ਖੂਬਸੂਰਤ ਲੁੱਕ ਆਉਂਦੀ ਹੈ ਕਿ ਸਜਣੋ, ਉਹਦੇ ਨਾਲ ਇੱਕ ਕੱਚੇ ਮਿੱਟੀ ਕੋਲੋਂ ਬੂੰਬਾਂ ਦੇ ਨਾਲ ਹੀ ਚੁੱਲ੍ਹਾ ਬਣਾਇਆ ਜਾਂਦਾ ਹੈ। ਬੂੰਬਾਂ ਵਾਲਾ ਚੁੱਲ੍ਹਾ ਜਿਹੜਾ ਹੁੰਦਾ ਹੈ ਉਹ ਡਾਢਾ ਮਸ਼ਹੂਰ ਹੁੰਦਾ ਹੈ। ਉਹਦੇ ਨਾਲ ਸਹੀ ਨਿੱਕੀ ਨਿੱਕੀ ਇਵੇਂ ਕੰਧਲੀ ਦਿੱਤੀ ਵਹਿੰਦੀ ਹੈ, ਉਹਦੇ ਉੱਤੇ ਜਿਹੜਾ ਹੈ ਛੋਟੇ ਛੋਟੇ ਡੱਬੇ ਜਿਹੜੇ ਹੁੰਦੇ ਹਨ ਮਿਰਚ ਮਸਾਲਾ, ਉਹ ਰੱਖੇ ਵਹਿੰਦੇ ਹਨ। ਉਹਦੇ ਨਾਲ ਇੱਕ ਡੰਡਾ ਪੂਰ ਕੇ ਜਾਂਦੇ ਤਰ੍ਹਾਂ ਚਾਰ ਸ਼ਾਖਾਂ ਹੁੰਦੇ ਹਨ, ਉਹਦੇ ਉੱਤੇ ਸਹੀ ਦੇਗੜੀਆਂ ਚਾਹ ਲਈ ਅਲੈਦਾ ਅਤੇ ਬੋੜ ਲਈ ਅਲੈਦਾ, ਪਿਆਲੇ ਸਾਈਡ ਤੇ ਤੇ ਗਿਲਾਸ ਉਹਨਾਂ ਦੇ ਉੱਤੇ ਖੜੋਤੇ ਹੁੰਦੇ ਹਨ। ਡਾਢਾ ਖੂਬਸੂਰਤ ਚਿੱਟਾ ਵਿਹੜਾ ਤੇ ਚਿੱਟੇ ਕੋਲਾਂ ਦੇ ਨਾਲ ਤੇ ਨਾਲ ਜਿਹੜਾ ਹੈ ਸਹੀ ਇਹਨਾਂ ਨਾਲ ਮਾਂਜੇ ਹੋਏ ਬਰਤਨ ਜਿਹੜੀ ਚਮਕ ਮਰੇਂਦੇ ਹਨ, ਤੇ ਉੱਤੇ ਅਗਰ ਸੂਰਜ ਦੀ ਕਿਰਨ ਉਹਨਾਂ ਤੇ ਟਕਰਾਵੇ ਤੇ ਜਿਹੜੀ ਆਖੀ 'ਚ ਆ ਕੇ ਲਾਈਟ ਲੱਗਦੀ ਹੈ ਤੇ ਬੰਦਾ ਥੋੜ੍ਹਾ ਇਵੇਂ ਕਰੇਂਦਾ ਹੈ, ਤੇ ਜਿਹੜੀ ਇਨਸਾਨ 'ਚ ਖੂਬਸੂਰਤੀ ਨਜ਼ਰ ਆਉਂਦੀ ਹੈ, ਉਹ ਕਿਆ ਬਾਤ ਹੈ ਸਹੀ। ਬਿਲਕੁਲ ਸਜਣੋ, ਇਹ ਪੁਰਾਣੇ ਵੇਲੇ ਦੀ ਕੁਝ ਗਾਲੀਆਂ ਹਨ। ਹੁਣ ਜੁਲਸੂ ਵਰਤਾਵੇ ਦੇ ਪਾਸੇ ਕਿ ਉਹ ਟਾਈਮ ਦੇ ਵਕਤ ਲੋਕ ਹਿੱਕ ਬਹਿ ਦੇ ਨਾਲ ਕਿਵੇਂ ਵਕਤ ਗੁਜ਼ਰਦੇ ਹਨ। ਜੀ ਸਜਣੋ, ਉਹ ਟਾਈਮ ਗਵਾਂਢੀਆਂ ਦੇ ਨਾਲ ਅੱਛਾ ਸਲੂਕ ਆਉਂਦਾ ਹੈ। ਪਹਿਲੇ ਸਭ ਤੋਂ ਪਹਿਲੇ ਸਹੀ ਘਰ ਦੀ ਜ਼ਰਾ ਗੱਲ ਕਰੇ ਸੂ, ਤਾਂ ਘਰ ਦੇ ਵਿੱਚ ਇਕੱਠਾ ਬਾਵਣ ਇੱਕੋ ਕਮਰਾ ਹੁੰਦਾ ਹੈ, ਇੱਕੇ ਕੋਠੇ ਦੇ ਵਿੱਚ ਹਰ ਤਰਫ ਮੰਜੇ ਜਿਹੜਾ ਹੈ ਦੀਵਾਲ ਦੇ ਨਾਲ ਲੱਗੇ ਪਏ ਹੁੰਦੇ ਹਨ, ਸੋਹਣੇ ਉੱਤੇ ਚਿੱਟੇ ਰੰਗ ਦੀਆਂ ਚਾਦਰਾਂ ਚੜੇ ਪਏ ਹੁੰਦੇ ਹਨ, ਜਾਂ ਆਪਣਾ ਰਿਵਾਇਤੀ ਕਲਚਰਲ ਜਿਹੜੀ ਸ਼ੀਟਾਂ ਹੁੰਦੀਆਂ ਹਨ, ਜਿਹੜੀਆਂ ਚਾਦਰਾਂ ਹੁੰਦੀਆਂ ਹਨ, ਉਹ ਉੱਤੇ ਗਦੇਲਾ ਸੱਟੋ ਹੋਇਆ ਹੁੰਦਾ ਹੈ, ਤੇ ਚਿੱਟੇ ਰੰਗ ਦਾ ਜਿਹੜਾ ਵਿਹਾਣਾ ਹੁੰਦਾ ਹੈ
ਜਿਹਦੇ ਉੱਤੇ ਆਪੀ ਬਹਿਣਾ ਭੀਣ ਹੱਥ ਦੇ ਨਾਲ ਬੂਟੇ ਬਣਾਏ ਹੋਏ ਹੁੰਦੇ ਹਨ, ਉਹਦੇ ਉੱਤੇ ਬੂਟੀਆਂ ਕੱਢੀਆਂ ਹੋਈਆਂ ਹੁੰਦੀਆਂ ਹਨ ਅਤੇ ਖੂਬਸੂਰਤ ਫੁੱਲ ਉਹ ਜਿਹੜੇ ਮਹਿਮਾਨ ਕੋ ਪੇਸ਼ ਕੀਤਾ ਜਾਂਦਾ ਜਾਂ ਸਿਰਾਂ ਨੂੰ ਰੱਖਿਆ ਜਾਂਦਾ ਹੈ ਤਾਂ ਡਾਢੀ ਚਸ ਆਉਂਦੀ ਹੈ। ਵੱਲ ਸਹੀ ਉਹਦੇ ਨਾਲ ਜਿਹੜਾ ਹੈ ਸਾਰੇ ਸੁੰਮਦੇ ਵੇਲੇ ਇਕੱਠੇ ਸੁੰਮਣ ਅਤੇ ਘਰ ਦੇ ਭੈਣੀ ਬਿਰਾ ਹਿਕ ਬਹਿ ਦੇ ਨਾਲ ਹਾਲ ਵੱਲ ਵੰਡਾਵਣ, ਸ਼ਾਮ ਦੀ ਰੋਟੀ ਇਕੱਠੇ ਚੁੱਲ੍ਹੇ 'ਤੇ ਬਹਿ ਕੇ ਖਾਵਣ, ਫੱਜਰ ਦਾ ਨਾਸ਼ਤਾ ਇਕੱਠਾ ਚੁੱਲ੍ਹੇ 'ਤੇ ਬਹਿ ਕੇ ਕਰਨ। ਹਲਕੀ ਹਲਕੀ ਭਾਵੀ ਬਲਦੀ ਪਈ ਹੁੰਦੀ ਆਈ, ਅੰਮਾ ਜਿਹੜੀ ਹੈ ਉਹ ਪਰਾਠੇ ਪਕੇਂਦੀ ਆਈ, ਭੇਣ ਜਿਹੜੀ ਹੈ ਦੁੱਧ ਪੱਤੀ ਬਣਾ ਕੇ ਅਤੇ ਬਿਰਾਵਾਂ ਕੋ ਪੇਸ਼ ਕਰੇਂਦੇ। ਬਾਬਾ ਵੀ ਨਾਲ ਬੈਠਾ ਬਾਲਾਂ ਕੋ ਖੁਸ਼ ਡੇਦਾ, ਡਾਢਾ ਖੁਸ਼ ਥਿੰਦਾ ਹੈ ਕਿ ਮੈਂ ਜਿਹੜਾ ਹੈ ਹੀ ਕਾਮਯਾਬ ਇਨਸਾਨ ਹਾਂ ਕਿ ਮੈਂ ਕੋ ਅੱਲਾ ਤਾਲਾ ਉਹ ਔਲਾਦ ਦਿੱਤੀ ਹੈ ਜਿਹੜੀ ਇਤਫਾਕ ਅਤੇ ਪਿਆਰ ਅਤੇ ਮੁਹੱਬਤ ਦੇ ਨਾਲ ਹਿੱਕੇ ਚੁੱਲ੍ਹੇ 'ਤੇ ਬੈਠੀ ਹਿੱਕ ਬਹਿ ਨਾਲ ਪਿਆਰ ਵਰਤੇਂਦੀ ਹੈ। ਇਹ ਸਹੀ ਆਪਸ ਦੇ ਵਿੱਚ ਵਰਤਾਓ ਹੁੰਦਾ ਹੈ। ਕੋਈ ਗਾਲ ਕੋਈ ਕਾਰੋਬਾਰ ਕੋਈ ਕੰਮ ਦਾ ਆਗਾਜ਼ ਅਗਰ ਕਰਨਾ ਹੈ ਤਾਂ ਘਰ ਦੇ ਵਿੱਚ ਫੱਜਰ ਨਾਲ ਨਾਸ਼ਤਾ ਕਰਕੇ ਅਤੇ ਮਸ਼ਵਰਾ ਕੀਤਾ ਜਾਂਦਾ ਹੈ। ਉਹਦੇ ਬਾਅਦ ਅੰਮਾ ਜਿਹੜਾ ਹੈ ਦੋਈਆਂ ਦੇ ਕੇ ਟੁਰੇਂਦੀ ਹੈ, ਭੇਣ ਜਿਹੜੀ ਹੈ ਮੁਸਕੁਰਾ ਕੇ ਜਿਹੜਾ ਹੈ ਚੱਪਲ ਪੇਸ਼ ਕਰੇਂਦੀ ਹੈ, ਬਿਰਾ ਕੋ ਉਹਦਾ ਪਟਕਾ ਦੇਂਦੀ ਹੈ ਸਹੀ, ਅਤੇ ਬਾਬੇ ਕੋ ਜਿਹੜਾ ਹੈ ਪਟਕਾ ਦੇਂਦੀ ਹੈ ਅਜਰਕ ਦੇਂਦੀ ਹੈ ਅਤੇ ਘਰ ਦੋ ਬੂਆ ਤਾਕ ਵਲਾ ਕੇ ਬਿਸਮਿਲਾ ਕਰਕੇ ਘਰੋਂ ਟੁਰੇਂਦੇ ਹਨ। ਉਹਦੇ ਇਲਾਵਾ ਸਹੀ ਗਵਾਂਢੀਆਂ ਦੇ ਨਾਲ ਕਿਹੜਾ ਵਰਤਾਓ ਹੁੰਦਾ, ਜਿਹੜੇ ਵੇਲੇ ਬਾਬੇ ਸਹੀ ਹੋਣੇ ਸਾਰੇ ਲੱਗੇ ਵਹਿੰਦੇ ਹਨ ਅਤੇ ਵੱਲ ਭੀਣ ਦੀਵਾਰ ਦੇ ਉੱਤੇ ਗਵਾਂਢੀਆਂ ਕੋਲੋਂ ਪੁੱਛਦੀ ਹੈ ਕਿ ਰਾਤ ਚੰਗੀ ਗੁਜ਼ਰੀ ਹੈ, ਕਿਵੇਂ ਠੀਕ ਕਿਵੇਂ ਖੈਰ ਏ ਖੈਰੀਅਤ ਏ, ਗਵਾਂਢੀਆਂ ਦਾ ਹਾਲ ਅਹਾਲ ਪੁੱਛਿਆ ਜਾਂਦਾ ਹੈ। ਬਾਬਾ ਸਹੀ ਜਿਹੜੇ ਵੇਲੇ ਬਹਿਰ ਰੇਕਦਾ ਆਈ ਤਾਂ ਮਸਜਿਦ ਦਾ ਪੇਸ਼ ਇਮਾਮ ਮਿਲ ਵਜੇ ਜਾਂ ਕੋਈ ਵੀ ਗਲੀ ਮੁਹੱਲੇ ਦਾ ਕੋਈ ਇਨਸਾਨ ਮਿਲ ਵਜੇ ਹਾਂ, ਉਹਦਾ ਹਾਲ ਅਹਾਲ ਵੰਡਾਵਣਾ, ਦੋਈਆਂ ਦੇ ਕੇ ਅਤੇ ਇਵੇਂ ਹੌਲੇ ਹੌਲੇ ਆਪਣੇ ਮੰਜ਼ਿਲ ਦੀ ਤਰਫ ਰਵਾਨਾ ਥੀ ਵਜਣਾ, ਇਹ ਸਹੀ ਇੱਕ ਵਰਤਾਵਾ ਹੁੰਦਾ ਹੈ। ਉਹਦੇ ਨਾਲ ਸਹੀ ਇੱਕ ਅਹਿਮ ਗਾਲ ਜਿਹੜੀ ਹੈ ਉਹ ਮੈਂ ਕਰੇ ਸਾਂ ਅਤੇ ਵੱਲ ਤੁਹਾਰੇ ਅੱਗੋਂ ਉਹ ਸਵਾਲ ਵੀ ਰੱਖੇ ਸਾਂ ਅਤੇ ਸਜਣੋ ਜਿੱਥਾ ਜਿੱਥਾ ਵੀ ਆਵਾਜ਼ ਵਹਿੰਦੀ ਪਈ ਹੈ ਤੁਸਾਂ ਵੀ ਇਹ ਵੇਲਾ ਗੁਜ਼ਾਰਾ ਹੋ ਸੀ, ਇਹ ਵੇਲੇ ਕੋਲੋਂ ਤੁਸਾਂ ਲੰਘੇ ਹੀ ਵੇ ਸਜਣੋ, ਅਤੇ ਤੁਸਾਂ ਵੀ ਦੱਸੇ ਸੋ ਜੋ ਉਹ ਟਾਈਮ ਕਿਵੇਂ ਵਰਤਾਵਾ ਹੁੰਦਾ ਹੈ, ਉਹ ਟਾਈਮ ਦੇ ਵਰਤਾਵੇ ਦੇ ਬਾਰੇ ਦੇ ਵਿੱਚ ਤੁਸੀਂ ਇਹਦੀ ਕਿਆ ਰਾਏ ਹੈ। ਨਾਲ ਹੀ ਸਜਣੋ ਇਹ ਵੀ ਦੱਸੇ ਸੋ ਕਿ ਇਹ ਵਰਤਾਵਾ ਅੱਜ ਕਿਹੜੇ ਕਿਹੜੇ ਦਿਹਾਤ 'ਚ ਕਿਹੜੇ ਇਲਾਕੇ 'ਚ ਕਿੱਤਾ ਕਿੱਤਾ ਇਹ ਵਰਤਾਵਾ ਅੱਜ ਵੀ ਕਾਇਮ ਹੋ ਦਾਇਮ ਹੈ। ਤਾਂ ਸਹੀ ਇੱਕ ਵਰਤਾਵੇ ਦੇ ਵਿੱਚ ਗੱਲ ਆਉਂਦੀ ਪਈ ਹੈ ਭਾਜੀ, ਜੇ ਕੋ ਅਸਾਂ ਬੋਰਡ ਵੀ ਆਖਦੇ ਹਾਂ, ਟਾਂਗ ਦੇ ਵਿੱਚ ਭਾਜੀ ਨਹੀਂ ਆਖੀ ਵੈਂਦੀ, ਤਕਰੀਬਨ ਬੋਰਡ ਵੀ ਆਖਿਆ ਵੈਂਦਾ, ਕੁਝ ਇਲਾਕਿਆਂ ਦੇ ਵਿੱਚ ਭਾਜੀ ਵੀ ਆਖਿਆ ਵੈਂਦਾ ਹੈ ਅਤੇ ਕੁਝ ਸਾਲਨ ਵੀ ਉਕਵਾਦੇ ਹਨ, ਸਬਜ਼ੀ ਦਾ ਹੋਵੇ ਸਜਣੋ ਜਾਂ ਵੱਲ ਜਿਹੜਾ ਹੈ ਗੋਸ਼ਤ ਪੱਕਾ ਹੋਇਆ ਹੋਵੇ ਜਾਂ ਸੁੱਕਾ ਮਾਸ ਹੋਵੇ ਕੋਈ ਵੀ ਹੋਵੇ ਜੇ ਕੋ ਤਿਆਰ ਕੀਤਾ ਵੈਂਦਾ ਹੈ, ਟਮਾਟਰ ਵਸਲ ਬੁਨੀ ਦਿੱਤੀ ਵੈਂਦੀ ਹੈ, ਵਿੱਚ ਘਿਉ ਦਾ ਤਿੜਕਾ ਲਾਇਆ ਵੈਂਦਾ ਹੈ, ਨਾਲ ਸਜਣੋ ਕੱਚੀ ਮਿੱਟੀ ਦੀ ਬਣੀ ਹੋਈ ਜਿਹੜੀ ਇਹ ਹੁੰਦੀ ਹੈ ਕਟਵੀ, ਜਾਂ ਕੋ ਸਾਗਦੇ ਹੈ ਜਾਂ ਕੋ ਹਾਂਡੀ ਆਖਿਆ ਵੈਂਦਾ ਹੈ ਕਟਵੀ, ਉਹਦੀ ਵਿੱਚ ਉਹ ਤਿਆਰ ਕੀਤੀ ਵੈਂਦੀ ਹੈ। ਤਾਂ ਸਹੀ ਉਹ ਭਾਜੀ ਜਿਹੜੀ ਹੁੰਦੀ ਹੈ ਜਿਹੜੇ ਵੇਲੇ ਅੰਮਾ ਤਿਆਰ ਕਰੇਂਦੀ ਹੈ ਨਾ, ਤਾਂ ਉਹਦੀ ਵਿੱਚ ਥੋੜ੍ਹਾ ਜਿਹੜਾ ਪਾਣੀ ਜ਼ਿਆਦਾ ਸਾੜ ਛੁੜੇਂਦੀ ਹੈ। ਉਹਦਾ ਕੀ ਫਾਇਦਾ ਹੁੰਦਾ ਹੈ ਕਿ ਜਿਹੜੇ ਵੇਲੇ ਭਾਜੀ ਤਿਆਰ ਥੀ ਵੈਂਦੀ ਹੈ, ਬੋਰਡ ਤਿਆਰ ਥੀ ਵੈਂਦਾ ਹੈ, ਤਾਂ ਗਵਾਂਢੀਆਂ ਕੋ ਵੀ ਦਿੱਤਾ ਵੈਂਦਾ ਹੈ, ਜਾਂ ਜਿਹੜਾ ਮਸਜਿਦ ਦਾ ਇਮਾਮ ਹੁੰਦਾ ਜਿਹੜਾ ਬਾਲਾਂ ਕੋ ਬੈਠਾ ਜਿਹੜਾ ਹੈ ਸਿਪਾਰਾ ਪੜੇਂਦਾ ਹੈ ਸਬਕ ਪੜੇਂਦਾ ਹੈ ਉਹ ਕੋ ਦਿੱਤੀ ਵੈਂਦੀ ਹੈ ਨਾਲ ਦੋ ਰੋਟੀਆਂ, ਤਾਂ ਕਿ ਉਹਦਾ ਇਕਰਾਮ ਕੀਤਾ ਵਜੇ, ਉਹਦਾ ਵੀ ਦਿਲਜੋਈ ਕੀਤੀ ਵਜੇ। ਅਤੇ ਉੱਤਾ ਸਹੀ ਇੱਕ ਬਈ ਰਿਵਾਇਤ ਵੀ ਸਹੀ ਇੱਕ ਹੁੰਦੀ ਹੈ, ਹਿੱਕ ਬਹਿ ਦੇ ਨਾਲ ਭਾਜੀ ਵਟਾਵਣ, ਭਾਜੀ ਵਟਾਵਣ ਹਿੱਕ ਬਹਿ ਦੇ ਨਾਲ। ਜੀ ਜਨਾਬ, ਭਾਜੀ ਵਟਾਵਣ ਕਿਸ਼ ਹੁੰਦੀ ਹੈ, ਯਾਨੀ ਕਿ ਸਾਲਨ ਹਿੱਕ ਬਹਿ ਦੇ ਨਾਲ ਤਬਦੀਲ ਕੀਤਾ ਪੈਂਦਾ ਹੈ। ਇਹ ਕਿਹੜੇ ਵੇਲੇ ਕੀਤਾ ਪੈਂਦਾ ਹੈ ਸਹੀ? ਅਗਰ ਘਰ ਦੇ ਵਿੱਚ ਕੋਈ ਬਾਲ ਹੈ, ਕੋਈ ਬੱਚੜਾ ਹੈ, ਕੋਈ ਬਾਲੜੀ ਹੈ, ਜੇ ਕੋ ਮਿਸਾਲ ਦੇ ਤੌਰ ਤੇ ਸੁੱਕਾ ਮਾਸ ਨਹੀਂ ਬਹਿੰਦਾ, ਘਰ ਹੀ ਸੁੱਕਾ ਮਾਸ ਪਕਾਇਆ ਤੇ ਉਹ ਕੋ ਨਹੀਂ ਬਹਿੰਦਾ, ਤਾਂ ਉਹਦੇ ਵਾਸਤੇ ਨਾਲ ਵਾਲੀ ਗਵਾਂਢੜ ਕੋਲੋਂ ਭਾਜੀ ਵਟਾਈ ਵੈਂਦੀ ਹੁੰਦੀ ਹੈ। ਆਖਾ ਵੈਂਦਾ ਹੈ ਕਿ ਇਹ ਜਰਾ ਭਾਜੀ ਵਟਾਰੀ ਵੈ, ਤੇ ਨਾਲ ਵਾਲੇ ਗਵਾਂਢੀ ਜਿਹੜੇ ਹੁੰਦੇ ਹਨ ਉਹ ਵੀ ਡਾਢੇ ਖੁਸ਼ੀ ਦੇ ਨਾਲ ਭਾਜੀ ਵਟਾਈਂਦੇ ਹਨ ਕਿ ਚਲੋ ਥੋੜਾ ਜਿਹਾ ਅਸਾਂ ਵੀ ਟੇਸਟ ਕਰ ਗਏ ਸੂ ਦੇਖਣਾ ਅੱਜ ਗਵਾਂਢੜ ਕਿਸ਼ ਪਕਾਈਏ, ਤੇ ਆਪਣਾ ਸਾਲਨ ਵੀ ਉਹ ਜਿਹੜਾ ਹੈ ਦਿੱਤਾ ਵੈਸੀ, ਤਾਂ ਉਹ ਭਾਜੀ ਇਹ ਹਾਲਤ
ਵਟਈ ਵੈਂਦੀ ਹੈ। ਇੱਥੇ ਸਜਣੋ ਇੱਕ ਬਈ ਰਿਵਾਇਤ ਵੀ ਹੈ ਕਿ ਇੱਕ ਬੀਹ ਤਰੀਕਾ ਵੀ ਹੈ ਕਿ ਅਗਰ ਘਰ ਦੇ ਵਿੱਚ ਮਹਿਮਾਨ ਆ ਗਿਆ ਨਾ ਸਹੀ ਤੇ ਮਹਿਮਾਨ ਦੀ ਇਕਰਾਮ ਦੇ ਵਾਸਤੇ ਖਿਦਮਤ ਦੇ ਵਾਸਤੇ ਸਜਣੋ ਉਹ ਕੋ ਅਗਰ ਦੁਤਰਾ ਕਿਸਮ ਦੇ ਸਾਲਨ ਪੇਸ਼ ਕਰਨੇ ਹਨ ਤੇ ਘਰ 'ਚ ਇਤਨਾ ਇਹਦਾ ਵਸਕ ਹੋਣੀ ਕਿ ਉਹਦੇ ਵਾਸਤੇ ਚਾਰ ਕਿਸਮ ਦੇ ਡਿਸ਼ਿਜ਼ ਬਣਾਈ ਵਜਣ ਤਾਂ ਉੱਥੇ ਵੀ ਭਾਜੀ ਜਿਹੜਾ ਹੈ ਵਟਾਈ ਵਹਿੰਦੀ ਹੈ ਸਾਲਨ ਤਬਦੀਲ ਕੀਤਾ ਵਹਿੰਦਾ ਹੈ ਉਹਦੇ ਵਾਸਤੇ ਕਿਹਾ ਕਿ ਆਪਣੇ ਪਿਛਾਵੜੂ ਜਿਹੜੀ ਗਵਾਂਢੀ ਹੁੰਦੇ ਹਨ ਗਵਾਂਢੜ ਹੁੰਦੀ ਉਹ ਕੋ ਸਾਲਨ ਪੇਸ਼ ਕੀਤਾ ਵਹਿੰਦਾ ਕਿ ਇਹ ਜ਼ਰਾ ਬੋਰਡ ਜਿਹੜਾ ਹੈ ਜਾਂ ਇਹ ਸਾਲਨ ਜਿਹੜਾ ਹੈ ਭਾਜੀ ਇਹ ਜ਼ਰਾ ਵਟੋ ਚਾ ਤਾਂ ਉਹ ਕਟੋਰੀ ਉਹਨਾਂ ਕੋ ਦਿੱਤੀ ਵੈਂਦੀ ਦੂਜੀ ਕਟੋਰੀ ਦੇ ਵਿੱਚ ਸਾਲਨ ਗਿੱਧਾ ਵੈਂਦਾ ਨਾਲ ਇਵੇਂ ਸੱਜੇ ਤੇ ਖੱਬੇ ਪਾਸੇ ਵੀ ਗਵਾਂਢੀਆਂ ਦੇ ਨਾਲ ਜਿਹੜਾ ਹੈ ਸਜਣ ਇਵੇਂ ਭਾਜੀ ਵਟਾਈ ਵਹਿੰਦੀ ਹੈ ਤੇ ਉਹ ਕੀ ਥੀਂਦਾ ਹੈ ਕਿ ਤਰ੍ਹਾਂ ਚਾਰ ਕਿਸਮ ਦੇ ਸਾਲਨ ਹਾਸਿਲ ਥੀ ਵੈਂਦੇ ਹਨ ਨਾਲ ਆਪਣੇ ਘਰ ਦਾ ਬਣੋ ਹੈ ਜਿਹੜਾ ਸਾਲਨ ਹੁੰਦਾ ਉਹ ਉਹਦੇ ਨਾਲ ਟਮਾਟਰਾਂ ਦੀ ਬਣੀ ਹੋਈ ਚਟਣੀ ਜਾਂ ਵਤ ਜਿਹੜਾ ਹੈ ਦਹੀਂ ਦੀ ਬਣੀ ਹੋਈ ਚਟਣੀ ਸਾਵੇ ਪੂਦਨੇ ਦੀ ਸਾਵੇ ਧਾਣੀਆਂ ਦੀ ਚਟਣੀ ਬਣਾਈ ਵੈਂਦੀ ਹੈ ਘਰ 'ਚ ਤਿਆਰ ਕੀਤਾ ਹੋਇਆ ਅਚਾਰ ਇੱਕ ਕਟੋਰੀ ਦੇ ਵਿੱਚ ਰੱਖਿਆ ਵੈਂਦਾ ਹੈ ਨਾਲ ਅਗਰ ਘਰ ਦੀ ਲੱਸੀ ਹੈ ਤਾਂ ਲੱਸੀ ਦਾ ਜੱਗ ਵੀ ਨਾਲ ਰੱਖ ਕੇ ਖੂਬਸੂਰਤ ਕੰਦੂਰੇ ਦੇ ਵਿੱਚ ਗਰਮ ਗਰਮ ਤਨੂਰ ਦੀ ਪੱਕੀ ਹੋਈ ਰੋਟੀ ਨਾਲ ਚਾਰ ਪੰਜ ਕਿਸਮ ਦੇ ਸਾਲਨ ਉਹ ਮਹਿਮਾਨ ਦੇ ਅੱਗੋਂ ਰੱਖੇ ਰਹਿੰਦੇ ਹਨ ਤੇ ਮਹਿਮਾਨ ਡਾਟਾ ਖੁਸ਼ ਥੀਂਦਾ ਹੈ ਸਹੀ ਇਹ ਉਹ ਵੇਲਾ ਹੈ ਜਿਹੜੇ ਵੇਲੇ ਭਾਜੀ ਵਟਾਈ ਵੈਂਦੀ ਹੈ ਹੇਕ ਬੈ ਦੇ ਨਾਲ ਮੁਹੱਬਤ ਦਾ ਇਜ਼ਹਾਰ ਕੀਤਾ ਵੈਂਦਾ ਹੈ ਅੱਜ ਮੇਰਾ ਤੁਹਾਡੇ ਕੋਲੋਂ ਇਹ ਸਵਾਲ ਹੈ ਸਜਣੋ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਿਲ ਥੀਣਾ ਹੈ ਆਪਣੀ ਮੁਹੱਬਤ ਦਾ ਇਜ਼ਹਾਰ ਜ਼ਰੂਰ ਕਰਨਾ ਹੈ ਸਜਣੋ ਮੇਰਾ ਅੱਜ ਤੁਹਾਡੇ ਕੋਲੋਂ ਇਹ ਸਵਾਲ ਹੈ ਕਿ ਤੁਸਾਂ ਆਖਰੀ ਟਾਈਮ ਕਿਹੜੇ ਵੇਲੇ ਤੁਸਾਂ ਭਾਜੀ ਵਟਾਈ ਹੈ ਇਹ ਸਹੀ ਕੋਈ ਬੁਰੀ ਆਦਤ ਨਹੀਂ ਕਿ ਇਹ ਕੀਤਾ ਵਾਂਗੇ ਹਾਂ ਕੁਝ ਚੀਜ਼ਾਂ ਉੱਤੇ ਇਵੇਂ ਹੁੰਦਾ ਹੈ ਕਿ ਕੁਝ ਲੋਕ ਹਰ ਜਾਤੇ ਹੁੰਦੇ ਨੇ ਕਿ ਯਾਰ ਦੇਖਣ ਗਵਾਂਢੀ ਦੇ ਨਾਲ ਵਰਤੋਂ ਚਾ ਤਾਂ ਇੱਕ ਆਦਤ ਬਣਾਉਣ ਯਾਨੀ ਕਿ ਇਹ ਆਦਤ ਹਰ ਵੇਲੇ ਦੀ ਨਹੀਂ ਹੁੰਦੀ ਲੇਕਿਨ ਕਹਿ ਵੇਲੇ ਇਹ ਸ਼ੈ ਅਪਣਾਈ ਵੈਂਦੀ ਭਾਜੀ ਵਟਾਈ ਵੈਂਦੀ ਹੁੰਦੀ ਤਾਂ ਤੁਸਾਂ ਅੱਜ ਮੇਰਾ ਤੁਹਾਡੇ ਕੋਲੋਂ ਇਹ ਸਵਾਲ ਹੈ ਮੈਂ ਕੋ ਕਾਲ ਕਰਕੇ ਦੱਸੇ ਸੋ ਕਿ ਆਖਰੀ ਟਾਈਮ ਤੁਸਾਂ ਇਹ ਭਾਜੀ ਕੱਢਣ ਵਟਾਈ ਹੈ ਅਤੇ ਕਿਆ ਭਾਜੀ ਵਟੇਂਦੇ ਹੋਏ ਤੁਹਾਨੂੰ ਕੋ ਉਨ ਟਾਈਮ ਸ਼ਰਮ ਮਹਿਸੂਸ ਥੀਂਦੀ ਅੱਜ ਕੱਲ੍ਹ ਜਿਵੇਂ ਕਿ ਅਗਰ ਮੈਂ ਤਾਂ ਨਾ ਇਹ ਗੱਲ ਡਾਢੀ ਨਾਮੁਮਕਿਨ ਹੈ ਅਗਰ ਕਹਿ ਬਾਲ ਕੋ ਆਖਾ ਵੰਜੇ ਕਿ ਨਾਲ ਵਾਲੇ ਗਵਾਂਢੀਆਂ ਕੋਲੋਂ ਭਾਜੀ ਵਟਾ ਕੇ ਗਿਨਾ ਇਹ ਨਾਮੁਮਕਿਨ ਹੈ ਸਹੀ ਅਤੇ ਇਹ ਰਿਵਾਇਤ ਇਹ ਪੁਰਾਣੀਆਂ ਰੀਤਾਂ ਅਸਾਂ ਕਿਉਂ ਭੁਲੇਂਦੇ ਵੈਂਦੇ ਹੈ ਜਿਹਦੀ ਵਜ੍ਹਾ ਕੋਲੋਂ ਮੁਹੱਬਤ ਪਿਆਰ ਖਤਮ ਥੀਂਦਾ ਵੈਂਦਾ ਇਹ ਸਹੀ ਅਗਰ ਰੀਤਾਂ ਰਿਵਾਜਾਂ ਵੱਲ ਕੋਲੋਂ ਸ਼ੁਰੂ ਥੀ ਵਜਨ ਤਾਂ ਉਮੀਦ ਹੈ ਕਿ ਦਿਲਾਂ ਦੇ ਵਿੱਚ ਮੁਹੱਬਤ ਪਿਆਰ ਵੱਲ ਕੋਲੋਂ ਜਨਮ ਗਿਨਸੀ ਅਤੇ ਹਰ ਤਰਫ ਜਿਹੜਾ ਹੈ ਮੁਹੱਬਤ ਦੇ ਫੁੱਲ ਖਿਲਸਨ ਹਰ ਤਰਫ ਵਸੇਬ ਦੇ ਵਿੱਚ ਵਸੂ ਦੇ ਵਿੱਚ ਖੁਸ਼ਬੂ ਹੋ ਸੀ ਤੇ ਨਫ਼ਰਤਾਂ ਦੂਰ ਦੂਰ ਤੱਕ ਨਜ਼ਰ ਨਾ ਆਸਨ ਹਾਲਾਤ ਬਦਲਦਾ ਦੇਖ ਕਣੀ ਤੂੰ ਵੀ ਬਦਲਾ ਗਏ ਤੈ ਕੋ ਕਿਆ ਥੀ ਗਏ ਹਾਲਾਤ ਬਦਲਦਾ ਦੇਖ ਕਣੀ ਤੂੰ ਵੀ ਬਦਲਾ ਗਏ ਤੈ ਕੋ ਕਿਆ ਥੀ ਗਏ ਮੈਂ ਕੋ ਦੇਖ ਕੇ ਜਿੰਦਾ ਹਾਂ ਹੁਣ ਦੇਖਦਾ ਨੈ ਤੈ ਕੋ ਕਿਆ ਥੀ ਗਏ ਮੈਂ ਕੋ ਹੱਕ ਤਾਂ ਨੀ ਇਹ ਗਾਲ ਪੁੱਛਾਂ ਪਰ ਪੁੱਛਦਾ ਤੈ ਕੋ ਕਿਆ ਥੀ ਗਏ ਨੀ ਲੱਗਦਾ ਅਰਸ਼ਦ ਉਹ ਹੈ ਜੇ ਉਹ ਹੈ ਤੈ ਕੋ ਕਿਆ ਥੀ ਗਏ ਜੀ ਸਜਣੋ ਹਾਲਾਤ ਕੋ ਦੇਖ ਕੇ ਕਿਆ ਅਸੀਂ ਬਦਲਦੇ ਵੈਨੇ ਹੈ ਅਸਾਂ ਕੋ ਕਿਆ ਥੀ ਗਿਆ ਸਹੀ ਕਿ ਮੁਆਸ਼ਰਤ ਦੇ ਉਸੂਲ ਅਸਾਂ ਛੁੜੇਂਦੇ ਵੈਨੇ ਹੈ ਜਿਹਦੀ ਵਜ੍ਹਾ ਕੋਲੋਂ ਅਸਾਂ ਕੋ ਇੱਕ ਬੈ ਦੇ ਨਾਲ ਪਿਆਰ ਖਤਮ ਥੀਂਦਾ ਵੈਂਦਾ ਇੱਕ ਬੈ ਦੇ ਨਾਲ ਪਿਆਰ ਦਾ ਜਿਹੜਾ ਉਹ ਸਿਲਸਿਲਾ ਹੈ ਉਹ ਕਿਉਂ ਘਟਦਾ ਵੈਂਦਾ ਹੈ ਸਜਣੋ ਕਿਉਂਕਿ ਪੁਰਾਣੀਆਂ ਰੀਤਾਂ ਪੁਰਾਣੀਆਂ ਰਿਵਾਜਾਂ ਕੋ ਅਸਾਂ ਛੁੜੇਂਦੇ ਵੈਂਦੇ ਹੈ ਜਿਤਨੇ ਵੀ ਅੱਛੇ ਰਿਵਾਜ ਹਨ ਰੀਤ ਪ੍ਰੀਤ ਹਨ ਸਜਣੋ ਅਗਰ ਅੱਜ ਵੀ ਅਸਾਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਗਿਨਾਂ ਤਾਂ ਉਮੀਦ ਹੈ ਬਲਕਿ ਯਕੀਨ ਹੈ ਕਿ ਵੱਲ ਕੋਲੋਂ ਜ਼ਿੰਦਗੀ ਖੁਸ਼ੀਆਂ ਕੋਲੋਂ ਭਰੀ ਜੋ ਹੈ।

ਜੀ ਸਜਣੋ, ਆਵਾਜ਼ ਰੇਡੀਓ ਅਮਨ FM 88.4 ਟਾਂਗ ਦੀ ਤੇ ਪ੍ਰੋਗਰਾਮ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਹੈ ਤੇ ਮੈਂ ਕੁਆਗਦਨ ਆਰਜੇ ਮੁਹੰਮਦ ਆਦਿਲ ਸਿਆਲ। ਜੀ ਸਜਣੋ, ਗੱਲ ਥੀਂਦੀ ਪਈ ਹੈ ਵਰਤਾਵੇ ਦੀ। ਵਰਤ ਵਰਤਾਵਾ ਇੱਕ ਬੈਦ ਦੇ ਨਾਲ ਸਲੂਕ ਕਰਨ ਤੇ ਜਨਾਬ ਗੱਲ ਇਹ ਕਿ ਸਲੂਕ ਚੰਗੀ ਸ਼ੈ ਹੈ। ਇੱਕ ਬੈਦ ਦੇ ਨਾਲ ਪਿਆਰ ਤੇ ਮੁਹੱਬਤ ਦੇ ਨਾਲ ਰਹਿਣ ਡਾਢੀ ਹੀ ਅੱਛੀ ਗੱਲ ਹੈ, ਲੇਕਿਨ ਗੱਲ ਇਹ ਕਿ ਉਹ ਕਹਿ ਕੁ ਜਤਲਾਇਆ ਨਾ ਵਾਂਜੇ। ਪਹਿਲੇ ਵੇਲੇ ਦੀ ਸਹੀ ਇਹ ਵੀ ਗੱਲ ਹੈ ਕਿ ਲੋਕ ਇੱਕ ਬੈਦ ਦੇ ਨਾਲ ਅਗਰ ਨੇਕੀ ਕਰਦੇ ਹਨ, ਚੰਗਾਈ ਕਰਦੇ ਹਨ ਨਾ, ਵਤ ਉਹ ਕੋ ਜਤਲਾਵਣ ਬੁਰਾ ਸਮਝਦੇ ਹਨ।

ਜੀ ਸਜਣੋ, ਨੇਕੀ ਜਤਲਾਵਣ ਜਿਹੜਾ ਹੈ ਉਨ ਟਾਈਮ ਇਹ ਆਖਿਆ ਜਾਂਦਾ ਹੈ ਕਿ ਨੇਕੀ ਕੋ ਜ਼ਾਇਆ ਕਰਨ ਹੈ, ਨੇਕੀ ਕਰਕੇ ਜਿਵੇਂ ਜ਼ਾਇਆ ਕਰਨ ਅਗਦੇ ਹਨ। ਨੇਕੀ ਕਰਕੇ ਜਤਾਵਣ ਇਵੇਂ ਹੈ ਜਿਵੇਂ ਆਟੇ ਕੋ ਜਿਹੜਾ ਹੈ ਕਿਕਰੀ ਤੇ ਸਾਟ ਖਾਤ, ਯਾਨੀ ਕਿ ਵੱਧ ਉਹ ਆਟਾ ਮੇਲਾ ਨਹੀਂ ਵੰਜ ਸਕਦਾ, ਉਹ ਕੋਈ ਇਕੱਠਾ ਨਹੀਂ ਕੀਤਾ ਵੰਜ ਸਕਦਾ। ਇਵੇਂ ਹੀ ਸਜਣੋ ਉਨ ਟਾਈਮ ਨੇਕੀ ਜਤਾਈ ਨਹੀਂ ਵਹਿੰਦੀ। ਅੱਜ ਵੀ ਸਾ ਕੁਝ ਚਾਹੀਦਾ ਹੈ ਕਿ ਹੀਕ ਬੈਦ ਨਾਲ ਜਿਹੜੀ ਨੇਕੀ ਕਰੂੰ ਨਾ ਤਾਂ ਉਹਦੇ ਨਾਲ ਬਿਲਕੁਲ ਵੀ ਉਹ ਕੁਝ ਜਤਾਉਂ ਨਹੀਂ, ਬਲਕਿ ਅੱਲਾ ਦੀ ਰਜ਼ਾ ਦੇ ਵਾਸਤੇ ਹੋ ਸੀ। ਸਜਣੋ, ਫੇਸਬੁੱਕ ਦੇ ਸਜਣਾ ਕੋਲ ਫਿਲਹਾਲ ਦੀ ਘੜੀ ਇਜਾਜ਼ਤ ਚਾਹਾਂ, ਲੇਕਿਨ ਰੇਡੀਓ ਅਮਨ 88.4 ਟਾਂਗ ਦੇ ਉੱਤੇ ਪ੍ਰੋਗਰਾਮ ਜਾਰੀ ਰਹਾ ਸੀ।

ਵੈਲਕਮ ਬੈਕ, ਵੈਲਕਮ ਬੈਕ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦੇ ਵਿੱਚ ਸਤ ਬਿਸਮਿਲਾ ਸਜਣੋ। ਇਹ ਆਵਾਜ਼ ਹੈ ਰੇਡੀਓ ਅਮਨ ਐਫਐਮ 88.4 ਟਾਂਗ ਦੀ, ਤੇ ਤੁਸੀਂ ਸੁਣਦੇ ਬੈਠੇ ਹੀ ਵੇ ਆਪਣਾ ਮਨ ਭਾਵਣਾ ਫੈਮਿਲੀ ਸ਼ੋਅ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ, ਤੇ ਮੈਂ ਹਾਂ ਤੁਹਾਡਾ ਆਰਜੇ ਮੁਹੰਮਦ ਆਦਿਲ ਸਿਆਲ। ਸਿਰ ਤੇ ਚਿੱਟਾ ਪਟਕਾ, ਮੁੰਡੇ ਨੀਲੀ ਅਜਰਕ ਲਾ ਕੇ, ਚਿੱਟੇ ਚਿੱਟੇ ਪੈਰਾਂ ਦੇ ਵਿੱਚ ਖੇੜੀ ਜੁੱਤੀ ਪਾ ਕੇ, ਕੰਨ ਚ ਰਸਗੁੱਲੇ ਨੇ ਆਦਿਲ ਜੇਰੇ ਵੇਲੇ ਵਾਲੇ ਨੇ, ਸੋਹਣੀਆਂ ਟੋਰਾਂ ਟੁਰਦਾ ਸੋਹਣਾ ਮੋਹਰਾਂ ਕੁਛ ਸ਼ਰਮਾ ਕੇ। ਜੀ ਸਜਣੋ, ਜਿਹੜੇ ਵੇਲੇ ਵਸੇ ਵਿੱਚੋਂ ਵਸੂ ਚੋਂ ਜੋਕ ਚੋਂ ਆਪਣੇ ਮੁਹੱਲੇ ਚੋਂ ਆਪਣੀ ਵਸਤੀ ਚੋਂ ਜਿਹੜੇ ਵੇਲੇ ਸਜਣ ਸੋਹਣਾ ਅਤੇ ਸਾਦਾ ਲਿਬਾਸ ਪਾ ਕੇ, ਅਤੇ ਸਿਰ 'ਤੇ ਚਿੱਟਾ ਪਟਕਾ, ਅਤੇ ਮੋਢੇ 'ਤੇ ਨੀਲੀ ਅਜਰਕ ਰੱਖ ਕੇ, ਅਤੇ ਸੋਹਣੀ ਜੁੱਤੀ ਪਾ ਕੇ, ਅਤੇ ਜਿਹੜੇ ਵੇਲੇ ਜਵਾਨ ਵਹਿੰਦਾ ਪਿਆਉਂਦਾ ਨਾ, ਅਤੇ ਸਜਣੋ ਵੱਲ ਇਵੇਂ ਲੱਗਦਾ ਜਿਵੇਂ ਚੰਨ ਬੱਦਲਾਂ 'ਚੋਂ ਨਿਕਲ ਆਉਂਦਾ ਹੋਵੇ। ਲੇਕਿਨ ਗੱਲ ਇਹ ਕਿ ਇਵੇਂ ਸੋਹਣੇ ਅਸਾਂ ਬਣਸੂ ਕਿਵੇਂ, ਸਿਰ 'ਤੇ ਚਿੱਟਾ ਪਟਕਾ ਰੱਖੇਸੂ ਕੱਢਣ, ਮੋਢੇ ਨੀਲੀ ਅਜਰਕ ਲਾਸੂ ਕੱਢਣ, ਈ ਰਿਵਾਇਤੀ ਈ ਕਲਚਰਲ ਲਿਬਾਸ ਕੋ ਪਾਸੂ ਕੱਢਾਂ। ਸਜਣੋ ਜਿਹੜੇ ਵੇਲੇ ਅਸਾਂ ਆਪਣਾ ਈ ਰੀਤ ਕੋ ਜਾਰੀ ਕਰੇਸੂ, ਇਵੇਂ ਸੋਹਣੇ ਨਿਕਸੂ, ਯਕੀਨ ਕਰੈ ਕਿ ਲੋਕ ਤੁਹਾ ਕੋ ਦੇਖ ਕੇ ਜਿਹੜਾ ਹੈ ਦੰਦਾਂ ਤਲੇ ਅੰਗਲ ਦੇ ਛੁੜੇ ਸਨ। ਜੀ ਸਹੀ ਗੱਲ ਥੀਂਦੀ ਪਈ ਹੈ ਕਿ ਆਖਰੀ ਟਾਈਮ ਤੁਸੀਂ ਜਿਹੜਾ ਹੈ ਭਾਜੀ ਕਹਿੰਦੇ ਨਾਲ ਵਟਾਈ ਹੈ, ਤਾਂ ਇਹ ਟਾਈਮ ਜ਼ਿਸ਼ਾਨ ਮੁਹੰਮਦ ਜ਼ਿਸ਼ਾਨ ਸ਼ਾਨਦਾਰ ਡੇਰਾ ਸਮੇਲ ਖਾਨ ਤੋਂ ਸਾਰੇ ਨਾਲ ਜੁੜ ਗਿਆ ਹਨ। ਆਦਨ ਕਿ ਮੈਂ ਤਾਂ ਜਦਨ ਵੀ ਗਵਾਂਢੀਆਂ ਦੇ ਘਰ ਭਾਜੀ ਵਟਾਵਣ ਗਿਆ, ਉਹਨਾਂ ਆ ਕੇ ਅੱਜ ਤਾਂ ਅਸਾਂ ਆਪੇ ਵੀ ਬੋਰਡ ਨਹੀਂ ਪਕਾਇਆ। ਜ਼ਿਸ਼ਾਨ ਸਾਹਿਬ, ਮੈਂ ਕੋਈ ਲੱਗਦਾ ਇਵੇਂ ਕਿ ਤੁਸਾਂ ਜਿਹੜਾ ਹੈ ਦੂਜਿਆਂ ਕੋ ਨਾ ਦੇਂਦੇ ਹੋ ਸੋਨਾ, ਤਾਂ ਵੱਲ ਅਗਲਾ ਨੇ ਜਿਹੜਾ ਹੈ ਤੁਹਾਡੇ ਨਾਲ ਇਹੋ ਤਰੀਕਾ ਇਖਤਿਆਰ ਕੀਤਾ ਹੈ। ਉਹ ਆਦਨ ਨਾ ਜਿਵੇਂ ਕਰੇ ਸੇ ਤੇ ਉਵੇਂ ਲਭੇ ਸੇ, ਤਾਂ ਅਗਰ ਇਨਸਾਨ ਕਹਿ ਕੋ ਦੇਵੇ ਤਾਂ ਵੱਲ ਸਾਈ ਇਹ ਪੀਤ ਪ੍ਰੀਤ ਚੱਲਦੀ। ਅੱਜ ਦਾ ਸਾਰਾ ਮਕਸਦ ਵੀ ਇਹੋ ਹੈ ਨਾ ਕਿ ਅਗਰ ਅਸਾਂ ਕਹਿ ਕੋ ਪਿਆਰ ਦੇ ਸੂ ਤਾਂ ਵੱਲ ਸਾਕੂ ਵੀ ਪਿਆਰ ਮਿਲ ਸੀ ਨਾ। ਜੀ ਜਨਾਬ, ਫੇਸਬੁੱਕ ਦੇ ਜਿਹੜਾ ਹੈ ਕਾਮੈਂਟਸ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕਰੇ ਸੂ। ਮਦਨੀ ਮਹਿਮੂਦ ਲਾਂਘ ਹੀ ਨਾਦਨ, ਅਸਲਾਮੁ ਅਲੈਕੁਮ, ਮੋਸਟ ਵੈਲਕਮ ਜਨਾਬ, ਗੁੱਡ ਮਾਰਨਿੰਗ ਫਰੋਮ ਜਲਾਲਪੁਰ ਪੀਰਵਾਲਾ। ਜੀ ਜਨਾਬ, ਸਤ ਬਿਸਮਿਲਾ। ਮਦਨੀ ਮਹਿਮੂਦ ਲੰਘਾ ਸਾਹਿਬ ਪੀਰਵਾਲਾ ਤੋਂ ਤੁਸੀਂ ਸਗੋਂ ਯਾਦ ਕੀਤਾ, ਤੁਹਾਡੀਆਂ ਮੁਹੱਬਤਾਂ ਤੁਹਾਡੀਆਂ ਪਿਆਰ ਦਿਆਂ ਢੇਰ ਸਾਰਾ ਥੋਰੇ ਤਾਂ। ਜੀ ਮੁਹੰਮਦ ਹਫੀਜ਼ੁਰਰਹਿਮਾਨ ਬੱਖਰ ਹਿੰਦ ਈਦਗਾਹ ਜਨੂਬੀ ਬੱਖਰ ਤੋਂ, ਮੁਹੰਮਦ ਹਫੀਜ਼ੁਰਰਹਿਮਾਨ ਹਬੀਬ ਮਲਿਕ ਖਲੀਲ ਮਲਿਕ ਅਲੀ ਰਹਿਮਾਨ ਮੁਲਤਾਨ ਤੋਂ, ਗੁਲ ਯਾਸੀਨ ਨਾਜ਼। ਮਾਸ਼ਾਅੱਲਾ, ਬਹੁਤ ਚੰਗਾ ਲੱਗਦਾ ਪਈ ਹੈ ਪ੍ਰੋਗਰਾਮ, ਬਹੁਤ ਮਿਹਰਬਾਨੀ ਮੁਹੰਮਦ ਹਫੀਜ਼ੁਰਰਹਿਮਾਨ ਬੱਖਰ ਤੋਂ। ਜੀ ਸਜਣੋ, ਨਾਲ ਨਾਲ ਜਿਹੜਾ ਹੈ ਗੋਹਰ ਜ਼ਮਾਨ ਮੁਸਖੇਲ ਮੁਹੱਲਾ ਸ਼ੇਖਾਂ ਵਾਲੇ ਤੋਂ ਵੀ ਅਸਾਰੇ ਨਾਲ ਇੰਟਮ ਪ੍ਰੋਗਰਾਮ ਵਿੱਚ ਜੁੜ ਗਿਆ ਹਨ। ਆਦੇ ਹਨ ਕਿ ਭਾਜੀ ਵਟਾਉਣ ਦਾ ਸਿਲਸਿਲਾ ਤਾਂ ਹੁਣ ਵੀ ਹੈ, ਲੇਕਿਨ ਗੱਲ ਇਹ ਕਿ ਹੁਣ ਉਵੇਂ ਨਹੀਂ, ਥੋੜ੍ਹਾ ਲੋਕ ਸ਼ਰਮ ਮਹਿਸੂਸ ਕਰਦੇ ਹਨ ਕਿ ਇਹਦੇ ਘਰ ਅੱਜ ਕੇਸ਼ੇ ਕੋਨੀ ਜੋ ਇਹ ਸਾਡੋ ਜਿਹੜਾ ਹੈ ਮੁੰਗਰੀ ਭੇਜ ਦਿੱਤੀ ਹੈ। ਤਾਂ ਅਗਰ ਇਹ ਸਿਰਫ ਸ਼ਰਮ ਦੀ ਗੱਲ ਨਹੀਂ, ਬਲਕਿ ਇਹ ਇੱਕ ਰੀਤ ਹੈ, ਰਿਵਾਜ਼ ਹੈ। ਇਹਦੇ ਨਾਲ ਅਗਰ ਅਸੀਂ ਇਹ ਰਿਵਾਜ਼ ਕੋ ਆਮ ਕਰੂੰ ਤਾਂ ਇਹਦੇ ਨਾਲ ਇਹ ਫਾਇਦਾ ਥੀ ਸੀ ਕਿ ਕੱਲ੍ਹ ਕਹਿ ਗਰੀਬ ਕੋ ਇਹ ਕੰਮ ਕਰੇਂ ਦੇ ਵੇਲੇ ਸ਼ਰਮ ਮਹਿਸੂਸ ਨਾ ਥੀ ਸੀ। ਬਹੁਤ ਸੋਹਣੀ ਗੱਲ ਕੀਤੀ ਵੇ ਗੌਰਜ਼ਮਾਨ ਮੁਸਖੇਲ ਸਾਹਿਬ, ਅਤੇ ਉਵੇਂ ਵੀ ਅਸਾਂ ਕੋ ਚਾਹੀਦਾ ਹੈ ਉਹ ਵਧੀਆ ਉਹ ਵੱਡੀਆਂ ਔਰਤਾਂ ਵਧੀਆ ਵੱਡੇ ਘਰ ਦੇ ਉਹ ਜਿਹੜੇ ਹਨ ਉਹ ਕਿੱਥਾ ਗਏ ਹਨ ਸਹੀ, ਉਹਨਾਂ ਕੋ ਸੋਚ ਕਰਨੀ ਚਾਹੀਦੀ ਹੈ ਕਿ ਗਵਾਂਢੀਆਂ ਦੇ ਘਰ ਜਿਹੜੇ ਗਰੀਬ ਹਨ ਜਿਨ੍ਹਾਂ ਦੀ ਦਿਹਾੜੀ ਨਹੀਂ ਲੱਗਦੀ ਜਾਂ ਕੋਈ ਮਸਲਾ ਹੈ ਉਹਨਾਂ ਦੇ ਨਾਲ, ਤਾਂ ਅਸਾਂ ਕੋ ਰੋਜ਼ਾਨਾ ਉਹਨਾਂ ਦੇ ਘਰ ਵਜ਼ੀਫਾ ਜਾਂ ਕੋ ਆਖਾ ਵੈਂਦਾ ਖਰੈਤ ਆਖਾ ਵੈਂਦੀ ਹਾਈ ਉਹ ਸਹੀ ਸਜਣੋ ਉਹ ਵੇਲਾ ਜਿਹੜਾ ਹੈ ਚੰਗਾ ਹੈ ਕਿ ਲੋਕ ਜਿਹੜਾ ਹੈ ਹਿੱਕ ਬੈ ਕੋ ਮੁਹੱਬਤ ਕਰਦੇ ਹਨ, ਯਾਦ ਕਰਦੇ ਹਨ, ਤਾਂ ਕਿ ਜਿਹੜਾ ਹੈ ਨਾ ਉਹਦੇ ਨਾਲ ਹਿੱਕ ਬੈ ਦਾ ਅਹਿਸਾਸ ਕੀਤਾ ਵੈਂਦਾ ਹੈ।

ਮੂੰ ਫੇਰ ਕੇ ਦਿਲ ਬਰ ਲੰਘ ਵੰਜਣਾ ਬੇਰਹਿਮ ਅਦਾਵਾਂ ਠੀਕ ਤਨੀ ਮੂੰ ਫੇਰ ਕੇ ਦਿਲ ਬਰ ਲੰਘ ਵੰਜਣਾ ਬੇਰਹਿਮ ਅਦਾਵਾਂ ਠੀਕ ਤਨੀ ਮੇਰੇ ਜੀਂਦਿਆਂ ਕਹਿੰਦੇ ਨਾਲ ਤੁਰੇ ਇਹ ਸਖਤ ਸਜ਼ਾਵਾਂ ਠੀਕ ਤਨੀ ਤੂੰ ਗੈਰ ਤੂੰ ਪੁੱਛ ਕੇ ਹੱਸਦਾ ਹੈ ਮੇਰੇ ਰੋਂਦੀਆਂ ਹਾਵਾਂ ਠੀਕ ਤਨੀ ਹਰ ਗਾਲ ਚੋਂ ਨਫ਼ਰਤ ਝਲਕਦੀ ਏ ਬਦਲੀਆਂ ਹੋਈਆਂ ਰਾਵਾਂ ਠੀਕ ਤਾਂ ਨਹੀਂ ਹੱਥ ਆਪਣੇ ਸ਼ਾਕਿਰ ਜ਼ਹਿਰ ਚੜੇ ਗੈਰ ਨਾਲ ਸਲਾਵਾਂ ਠੀਕ ਤਾਂ ਨਹੀਂ ਜੀ ਸਜਣੋ ਗਰਾ ਕਹੋ ਤੂੰ ਮੁਹੰਮਦ ਰਮਜ਼ਾਨ ਸਿਆਲ ਨਿਮਤੁੱਲਾ ਸਿਆਲ ਅਤੇ ਉਹਨਾਂ ਦੇ ਨਾਲ ਨਿਕੜੇ ਵੱਡੇ ਸਾਰਿਆਂ ਨੇ ਸਲਾਮ ਪੇਸ਼ ਕੀਤਾ ਵਾਲੇਕੁਮ ਸਲਾਮ ਨਿਮਤੁੱਲਾ ਸਿਆਲ ਅਤੇ ਰਮਜ਼ਾਨ ਸਿਆਲ ਲਿਖਦੇ ਹਨ ਕਿ ਪਹਿਲੇ ਜਿਹੜਾ ਵਿਹਲਾ ਹੈ ਉਹਦੇ ਵਿੱਚ ਅਗਰ ਕੋਈ ਬਤਰੀ ਜੀ ਕੋਈ ਬਣੀ ਜੀ ਬਿਮਾਰ ਥੀ ਵੰਜਿਆ ਤਾਂ ਚਾਚੇ ਮਾਮੇ ਕੋ ਪਤਾ ਹੁੰਦਾ ਕਿ ਇਹਦੀ ਫੇਵਰੇਟ ਇਹਦੀ ਪਸੰਦੀਦਾ ਭਾਵਣੀ ਸ਼ਾਇ ਕਿਰਸ਼ ਹੈ ਉਹ ਗਿਣ ਕੇ ਵਹਿੰਦੇ ਹਨ ਤਾਂ ਉਹ ਬਾਲੜੀ ਜਿਹੜੀ ਹੁੰਦੀ ਹੈ ਉਹ ਬਾਲ ਜਿਹੜਾ ਹੁੰਦਾ ਹੈ ਉਹ ਖੁਸ਼ੀ ਤੋਂ ਉੱਠੀ ਬਾਂਦਾ ਹੈ ਇਹ ਇੱਕ ਮੁਹੱਬਤ ਦਾ ਇਜ਼ਹਾਰ ਹੁੰਦਾ ਹੈ ਅੱਜ ਕੱਲ੍ਹ ਕੋਈ ਬਿਮਾਰ ਥੀ ਵੰਜੇ ਕੋਈ ਬਤਰੀਜਾ ਬਣੀ ਜਾ ਕੋਈ ਅਸਾਂ ਡਾਢੀ ਵਾਰਾ ਬਾਅਦ ਵੰਜ ਖੜਦੇ ਹਾਂ ਇਹ ਪ੍ਰੀਤ ਪ੍ਰੀਤ ਕੋ ਵੀ ਅਪਣਾਉਣਾ ਚਾਹੀਦਾ ਬਿਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਨਾਲ ਸਜਣੋ ਗੱਲ ਇਹ ਵੀ ਹੈ ਕਿ ਅਗਰ ਕਿਤੇ ਭੇਣ ਬਤਰੀਜੀ ਦੀ ਸ਼ਾਦੀ ਹੁੰਦੀ ਹੈ ਤਾਂ ਉਹਨਾਂ ਦੀ ਜਿਹੜੀ ਪਸੰਦੀਦਾ ਸ਼ਈਆਂ ਹੁੰਦੀਆਂ ਹਨ ਉਹਨਾਂ ਦਾ ਵੀ ਖਿਆਲ ਰੱਖਿਆ ਵੈਂਦਾ ਹੈ ਉਹ ਗਿਣ ਕੇ ਉਹ ਕੋ ਦਿੱਤਾ ਵੈਂਦਾ ਹੈ ਤਾਂ ਸਾਰੀ ਜ਼ਿੰਦਗੀ ਉਹ ਬਤਰੀਜੀ ਉਹ ਬਣੇ ਜੀ ਉਹ ਭੇਣ ਯਾਦ ਕਰੇਂਦੀ ਕਿ ਇਹ ਸ਼ਾਇਦ ਤਾਂ ਮੈਂ ਕੋ ਬਹੁ ਬਾਂਧੀ ਹੈ ਇਹ ਮੈਂ ਕੋ ਸ਼ਾਦੀ ਦੇ ਵੇਲੇ ਚਾਚੇ ਦਿੱਤੀ ਹੈ ਮਾਮੇ ਦਿੱਤੀ ਹੈ ਮਲਵੇਰ ਦਿੱਤੀ ਹੈ ਪਿਤਰੇਰ ਦਿੱਤੀ ਹੈ ਫੁੱਪੀ ਦਿੱਤੀ ਹੈ ਮਾਮੀ ਦਿੱਤੀ ਹੈ ਚਾਚੀ ਦਿੱਤੀ ਹੈ ਕਿੱਥਾ ਫੇੜ ਕੇ ਮਰ ਗਿਆ ਉਹ ਚਾਚੀਆਂ ਮਾਮੀਆਂ